0: ਬੜਾ ਸੜਕਾਂ ਮਾਥੇ ਪਾਣੀ ਰੋ ਛਿੜਕਾਅ ਕਰਾਵਣ ਸਾਗੈ ਲੋਗਾਂ ਦੁਪਹਿਰਾਂ ਦੀ ਬਗਤ ਜ਼ਰੂਰੀ ਵੇਵਣ ਦੀ ਸੂਰਤ ਮਾ ਆਈ ਬਾਹਰ ਜਾਵਣ ਦੀ ਅਰਜ ਕਰੀ ਜਾ ਰਹੀ ਹੈ। IPL ਕ੍ਰਿਕਟ ਹੋਲਡਰਾਂ ਤੇ ਤਾਜ ਜੈਪੁਰ ਦਾ ਸਵਾਈ ਮਾਨ ਸਿੰਘ ਸਟੇਡੀਅਮ ਮਾਏ ਰਾਜਸਥਾਨ ਰਾਇਲਸ ਔਰ ਲਖਨਊ ਸੁਪਰ ਜਾਇੰਟਸ ਵਿਚ ਮੁਕਾਬਲੋ ਫੈਲਾ ਉਹ ਮੈਚ ਅਮੂ ਥੋੜੀ ਦੇਰ ਪਿਛੇ 7:30 ਵਜੇ ਸ਼ੁਰੂ ਫੈਲਾ ਅੰਕ ਤਾਲਿਕਾ ਮਾਏ ਫਿਲਹਾਲ ਪਾਂਚਵਾਂ ਨੰਬਰ ਦੀ ਟੀਮ ਰਾਜਸਥਾਨ ਰਾਇਲਸ ਨੇ ਪਲੇ ਆਫ ਦੌਰ ਮਾਏ ਪੁੱਗਣ ਸਾਰੂ ਉਹ ਮੈਚ ਜਿੱਤਣਾ ਜ਼ਰੂਰੀ ਹੈ ਜਦਕਿ ਲਖਨਊ ਸੁਪਰ ਜਾਇੰਟਸ ਅੰਕ ਤਾਲਿਕਾ ਮਾਏ ਆਖਰੀ ਛੋੜ ਮਾਥੇ ਹੈ। ਆਖਿਰ ਮਾਏ ਖਾਸ ਸਮਾਚਾਰ ਇਕ ਫਿਰ ਸੁਣ ਲੈ ਰਹੋ। केंद्रीय खान और कोयला मंत्री जी किशन रेड्डी कहो राज्य सरकार री साफ नीतियां राजस्थान क्रिटिकल मिनरल्स रा खास केंद्र रा तौर सामने आ रही है। सुप्रीम कोर्ट टीका लगायोड़ा या नसबंदी करोड़ा लावारिस कुत्ता ने आश्रय सलामाए राखण रा पहली रा हुक्म ने पाछो लेवण नट्यो। प्रदेश में सार्वजनिक परिवहन व्यवस्था ने पर्यावरण अनुकूल बनावण सारू ई साल अगस्त महीना ताई 500 ई बसा चलाई जावेला। राज्य राखणखण हल्का माए जबरदस्त गर्मी और लू रो असर ईसा गई प्रादेशिक समाचार बुलेटिन पूरो थियो। नमस्कार।
1: यह आकाशवाणी बांसवाड़ा का एफएम माही चैनल एफएम बैंड 101.3 मेगाहर्ट्ज पर शाम के 7 बजे अब किसान श्रोता सुनेंगे उनका अपना कार्यक्रम किसान वाणी।